ਮੜਕ ਮੜਕ ਕਰ ਆਈ ਵੇ ਖਟਾ ਹਰ ਘਰ ਬਦਲਾ ਕਿ ਛਾਈ ਛਾਈ ਦੇ ਛੱਟਾ ਕਲ ਕਲ ਪਵਨ ਕਾਲ ਨਲ ਸੀ